ਚੋਂ ਉਹਨਾਂ ਦਾ ਡਿੱਗਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਸਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਰਾਸ਼ਟਰਪਤੀ ਮੈਕਰੋਂ ਨਾਲ ਗੱਲਬਾਤ ਅਤੇ ਦੁਪਹਿਰ ਦੇ ਖਾਣੇ ਦੀ ਦਾਵਤ ਤੋਂ ਬਾਅਦ ਸ੍ਰੀ ਮੋਦੀ ਆਪਣੇ ਦੌਰੇ ਦੇ ਅਗਲੇ ਪੜਾਅ ਤੇ ਸਲੋਵਾਕੀਆ ਲਈ ਰਵਾਨਾ ਹੋ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਦੇਸ਼ ਵਿਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਗਰੀਬਾਂ ਅਤੇ ਲੋੜਵੰਦਾਂ ਨੂੰ ਇਲਾਜ ਪ੍ਰਦਾਨ ਕਰਦੀ ਹੈ, ਜਦੋਂ ਕਿ ਜਨ ਔਸ਼ਧੀ ਕੇਂਦਰ ਕਿਫਾਇਤੀ ਦਵਾਈਆਂ ਪ੍ਰਦਾਨ ਕਰਦੇ ਨੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਘੱਟ ਕੀਮਤਾਂ ਤੇ ਸਟੈਂਟ ਅਤੇ ਗੋਡਿਆਂ ਤੇ ਇੰਪਲਾਂਟ ਦਾ ਲਾਭ ਹੋਇਆ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਤੇ ਸੀਟਾਂ ਦੇ ਵਿਸਥਾਰ ਨੇ ਡਾਕਟਰ ਬਣਨ ਦੇ ਮੌਕੇ ਵਧਾਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਇਕ ਸਿਹਤਮੰਦ ਭਾਰਤ ਬਣਾਉਣ ਲਈ ਅਣਥੱਕ ਮਿਹਨਤ ਕਰਦੀ ਰਹੇਗੀ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਦਹਾਕੇ ਵਿਚ ਦੇਸ਼ ਦੇ ਸਿਹਤ ਸੰਭਾਲ ਖੇਤਰ ਵਿਚ ਵੱਡਾ ਬਦਲਾਅ ਆਇਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗਡਕਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਰੋੜਾਂ ਲੋਕ ਨਕਦੀ ਰਹਿਤ ਸਿਹਤ ਸੰਭਾਲ ਹਾਸਲ ਕਰ ਰਹੇ ਨੇ ਅਤੇ ਇਸ ਦਾ ਦਾਇਰਾ ਹੁਣ ਸੀਨੀਅਰ ਸਿਟੀਜ਼ਨ ਤੱਕ ਵੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਰਾਹੀਂ ਕਿਫਾਇਤੀ ਦਰਾਂ ਤੇ ਮਿਆਰੀ ਦਵਾਈਆਂ ਉਪਲਬਧ ਕਰਾਈਆਂ ਜਾ ਰਹੀਆਂ ਨੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅੱਜ ਦੁਨੀਆਂ ਦੀਆਂ ਕਈ ਵੱਡੀਆਂ ਸਿਹਤ ਸੰਭਾਲ ਯੋਜਨਾਵਾਂ ਨੂੰ ਸਫਲਤਾਪੂਰਵਕ ਚਲਾ ਰਿਹਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਬਿਮਾਰੀ ਕਾਰਨ ਮਾਲੀ ਬੋਝ ਦਾ ਸਾਹਮਣਾ ਨਾ ਕਰਨਾ ਪਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2027 ਤਹਿਤ ਪੰਜਾਬ ਚ ਮਕਾਨਾਂ ਦੇ ਸੂਚੀਕਰਨ ਤੇ ਗਣਨਾ ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ 2026 ਤੱਕ ਨੋਟੀਫਾਈ ਸਮੇਂ ਦੌਰਾਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਪੰਜਾਬ ਦੇ ਚੀਫ਼ ਪ੍ਰਿੰਸੀਪਲ ਸੈਂਸਸ ਅਫੀਸਰ ਤੇ ਡਾਇਰੈਕਟਰ ਆਫ਼ ਸੈਂਸਸ ਓਪਰੇਸ਼ਨ ਡਾਕਟਰ ਨਵਜੋਤ ਖੋਸਾ ਨੇ ਦਸਿਆ ਕਿ ਪਹਿਲੇ ਪੜਾਅ ਚ ਗਣਨਾ ਦਾ ਕੰਮ ਪੰਜਾਬ ਦੇ 23 ਜ਼ਿਲ੍ਹਿਆਂ ਤੇ 14 ਨਗਰ ਨਿਗਮਾਂ ਵਿਚ ਕੀਤਾ ਗਿਆ। ਉਨ੍ਹਾਂ ਦਸਿਆ ਕਿ ਯੋਜਨਾਬੱਧ ਅਤੇ ਕੁਸ਼ਲ ਗਣਨਾ ਦੀ ਸਹੂਲਤ ਲਈ ਕੁੱਲ 52,564 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵਿਆਪਕ ਅੰਕੜੇ ਤਿਆਰ ਕਰਨ ਤੋਂ ਇਲਾਵਾ ਮਕਾਨ ਸੂਚੀਕਰਨ ਕਾਰਜ ਨੇ ਜਨਗਣਨਾ ਦੇ ਦੂਜੇ ਪੜਾਅ ਲਈ ਜ਼ਰੂਰੀ ਢਾਂਚਾ ਪ੍ਰਦਾਨ ਕੀਤਾ ਹੈ। ਜਨਗਣਨਾ 2027 ਭਾਰਤ ਵਿਚ 16ਵੀਂ ਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਏਗੀ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੈ ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਖੂਨਦਾਨ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਪਵਿੱਤਰ ਮੌਕਾ ਹੈ। ਉਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਤੇ ਜ਼ੋਰ ਦਿੱਤਾ। ਇਸ ਸਾਲ ਵਿਸ਼ਵ ਖੂਨਦਾਤਾ ਦਿਵਸ ਦਾ ਵਿਸ਼ਾ ਹੈ ਮਨੁੱਖਤਾ ਦੀ ਇਕ ਬੂੰਦ, ਖੂਨਦਾਨ ਕਰੋ, ਜੀਵਨ ਬਚਾਓ। ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਸੁਰੱਖਿਅਤ ਖੂਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਵੈ ਇੱਛਾ ਨਾਲ ਖੂਨਦਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਸਰਕਾਰ ਨੇ ਪ੍ਰਸਿੱਧ ਅਰਥ ਸ਼ਾਸਤਰੀ ਪ੍ਰੋਫੈਸਰ ਅਲਖੈਨ ਸ਼ਰਮਾ ਨੂੰ ਕਿਰਤ ਅੰਕੜਿਆਂ ਅਤੇ ਉੱਚ ਪੱਧਰੀ ਤਕਨੀਕੀ ਮਾਹਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਕਮੇਟੀ ਦੇਸ਼ ਵਿਚ ਰੁਜ਼ਗਾਰ ਅਤੇ ਕਿਰਤ ਬਾਜ਼ਾਰ ਦੇ ਅੰਕੜਿਆਂ ਦੀ ਸਮੀਖਿਆ ਕਰੇਗੀ ਅਤੇ ਉਨ੍ਹਾਂ ਨੂੰ ਹੋਰ ਸਟੀਕ, ਵਿਆਪਕ ਅਤੇ ਸਮੇਂ ਸਿਰ ਬਣਾਉਣ ਲਈ ਉਪਾਵਾਂ ਦੀ ਸਿਫਾਰਿਸ਼ ਕਰੇਗੀ। ਇਹ ਕਮੇਟੀ ਭਾਰਤ ਦੇ ਬਦਲਦੇ ਕਿਰਤ ਬਾਜ਼ਾਰ ਦਾ ਵੀ ਅਧਿਐਨ ਕਰੇਗੀ। ਪ੍ਰੋਫੈਸਰ ਸ਼ਰਮਾ ਇਸ ਸਮੇਂ ਮਨੁੱਖੀ ਵਿਕਾਸ ਸੰਸਥਾ ਦੇ ਡਾਇਰੈਕਟਰ ਨੇ। ਉਨ੍ਹਾਂ ਕੋਲ ਰੁਜ਼ਗਾਰ, ਕਿਰਤ, ਗਰੀਬੀ ਅਤੇ ਵਿਕਾਸ ਵਿਚ 40 ਸਾਲ ਤੋਂ ਵੱਧ ਦਾ ਤਜਰਬਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਧ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕਾਲ ਲਈ ਉਨ੍ਹਾਂ ਨੂੰ ਵਧਾਈ ਦੇਣ ਤੇ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਸਿਕ ਦਾ ਧੰਨਵਾਦ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਸਰਬੀਆ ਦੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਹਾਰਦਿਕ ਵਧਾਈ ਸੰਦੇਸ਼ ਲਈ ਧੰਨਵਾਦ ਕੀਤਾ। ਸਰਬੀਆ ਦੇ ਰਾਸ਼ਟਰਪਤੀ ਦੇ ਹਾਲੀਆ ਭਾਰਤ ਦੌਰੇ ਅਤੇ ਦੌਰੇ ਦੌਰਾਨ ਹੋਈਆਂ ਲਾਹੇਵੰਦ ਚਰਚਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਬੀਆ ਨਾਲ ਆਪਣੀ ਦੋਸਤੀ ਦੀ ਡੂੰਘਾਈ ਨਾਲ ਕਦਰ ਕਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਏਗੀ। ਝਾਰਖੰਡ ਵਿਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਵੱਖ ਵੱਖ ਘਟਨਾਵਾਂ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 3 ਔਰਤਾਂ ਤੇ 1 ਬੱਚਾ ਸ਼ਾਮਲ ਹੈ। ਪੁਲਿਸ ਨੇ ਦਸਿਆ ਕਿ ਮ੍ਰਿਤਕਾਂ ਵਿਚੋਂ 2 ਰਾਂਚੀ ਅਤੇ 2 ਗੜਵਾ ਜ਼ਿਲ੍ਹਿਆਂ ਦੇ ਸਨ, ਬਾਕੀ ਚਤਰਾ, ਗੇਡੀ ਅਤੇ ਸਰਾਏਕੇਲਾ ਖਰਸਾਵਨ ਜ਼ਿਲ੍ਹਿਆਂ ਤੋਂ ਸਨ। ਅਧਿਕਾਰੀਆਂ ਨੇ ਲਾਸ਼ਾਂ ਨੂੰ ਪੋਸਟਮਾਰਟਮ

ਭਾਰਤ ਅੱਜ ICC ਮਹਿਲਾ 2020 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਵਿਰੁੱਧ ਮੈਚ ਨਾਲ ਕਰੇਗਾ। ਗਰੁੱਪ ਏ ਦਾ ਇਹ ਮੈਚ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਮਹਿਲਾ 2020 ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਰਤ ਨੇ ਪਾਕਿਸਤਾਨ ਨੂੰ 16 ਮੈਚਾਂ ਵਿੱਚੋਂ 13 'ਚ ਹਰਾਇਆ ਹੈ। ਆਸਟ੍ਰੇਲੀਆ ਨੇ ਫੀਫਾ ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਗਰੁੱਪ ਡੀ ਮੈਚ ਵਿੱਚ ਤੁਰਕੀ ਨੂੰ 2-0 ਨਾਲ ਹਰਾ ਦਿੱਤਾ ਹੈ। ਅਮਰੀਕਾ ਦੇ ਨਿਊ ਜਰਸੀ ਵਿੱਚ ਗਰੁੱਪ ਸੀ ਦੇ ਇੱਕ ਹੋਰ ਮੈਚ ਵਿੱਚ ਅੱਜ ਸਕਾਟਲੈਂਡ ਨੇ ਹੈਤੀ ਨੂੰ 1-0 ਨਾਲ ਹਰਾਇਆ ਹੈ। ਸਕਾਟਲੈਂਡ ਨੇ 28 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਉਪਲਬਧੀ ਹਾਸਲ ਕੀਤੀ ਹੈ। ਇਸੇ ਗਰੁੱਪ ਵਿੱਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਮੋਰੋਕੋ ਨਾਲ 1-1 ਦੇ ਡਰਾਅ ਨਾਲ ਕੀਤੀ। ਇਸ ਤੋਂ ਪਹਿਲਾਂ ਕਤਰ ਅਤੇ ਸਵਿਟਜ਼ਰਲੈਂਡ ਵਿਚਕਾਰ ਗਰੁੱਪ ਬੀ ਦਾ ਮੈਚ 1-1 ਨਾਲ ਬਰਾਬਰ ਰਿਹਾ। ਅੱਜ ਸ੍ਰੀਲੰਕਾ ਦੇ ਕੋਲੰਬੋ ਵਿਚ 5,000 ਤੋਂ ਵੱਧ ਨਰਤਕ ਨਰਤਕਿਆਂ ਨੇ ਸਮੂਹਕ ਤੌਰ ਤੇ ਭਾਰਤ ਨਾਟਿਅਮ ਪੇਸ਼ ਕੀਤਾ। ਇਹ ਇਕ ਇਤਿਹਾਸਕ ਸਭਿਆਚਾਰਕ ਮੀਲ ਪੱਥਰ ਹੈ। ਇਹ ਸਮੂਹਕ ਪੇਸ਼ਕਾਰੀ ਨੂੰ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਸ੍ਰੀਲੰਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਹਜ਼ਾਰਾਂ ਨ੍ਰਿਤਕਾਂ ਨੇ ਇਸ ਵਿਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਭਾਰਤ ਨਾਟਿਅਮ ਦੀ ਸਦੀਵੀ ਪਰੰਪਰਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਰਹੱਦਾਂ ਤੋਂ ਪਾਰ ਸਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ। ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾ ਨੇ ਕਲਾਕਾਰਾਂ ਅਤੇ ਪ੍ਰਬੰਧਕਾਂ ਤਰਫੋਂ ਗਿਨੀਜ਼ ਵਰਲਡ ਰਿਕਾਰਡ ਪ੍ਰਮਾਣ ਪੱਤਰ ਹਾਸਲ ਕੀਤਾ। ਨ੍ਰਿਤਕਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹਾਈ ਕਮਿਸ਼ਨਰ ਨੇ ਕਿਹਾ ਕਿ ਸਭਿਆਚਾਰ ਭਾਰਤ ਅਤੇ ਸ੍ਰੀਲੰਕਾ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਨੀਸ ਵਿਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਦਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਦੇਸ਼ ਵਿਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਚਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਭਾਰਤ ਅੱਜ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ਼ ਮੈਚ ਨਾਲ ਕਰੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: chanang daksa nga tir rang daksa khoda ka fazil wa karam jo daksa yang ata achievement chi chig recently nga ta song nga ti suru eli chikpa na national geography maybe ka dona recently nga ta nga ti khabar ne ansor jo ki nga ti suru eli daksa tourism maybe ano ko calendar ano stress suru festival ang shokmo cha cha in so de jo so awareness or nga ti khas kar sustainable development chi filang ata taluks bar go sha jo di so challenge ma bo do nga ta awareness nga ti homestay che to homestay ne ano ka la tourist la facilities ta chin don ga me ka ta awareness program chi go sha ka
1: ka se gulzar sa be entrepreneurship bi pia nga ta ndox ne de homestay sperang ta dun la yen de se kon rox ba ta jo
0: bilkul jo nga chas pani khari fer kafi homestay nga chas sponsored bas yo jo nga chas guest house la bas yo homestay bas yo chana hotel motels mana ati chi yo ne don ga ma bas yo
1: sunse stall vital ga ma jo de phi ta ma
0: sunse stall la jo cho hotel la yo to ਕਸਿੰਗ ਅਤੇ ਮਾ ਕਾਫੀ ਮਾਰੂਫ ਮਿੰਗ ਕਚੀ ਕੋ ਜੋ ਜੋ ਈਡੀਆਈ ਨੇ ਸਪੌਂਸਰ
1: ਤਾਂ ਇਹ ਰੰਗ ਦੀ ਲੂੰਗ ਪਰਸਨ ਸਨ ਫਿਲਾ ਕੋਰ ਬਹਿਜ਼ੇ ਤੇ ਰੰਗ ਕੋਆਰਡੀਨੇਟਰ ਲਦਾਖ ਜੁਕਸ ਜੇਕੇ ਈਡੀਆ ਇੰਟਰਪ੍ਰੀਨਰਸ਼ਿਪ ਚਾਨਾ ਜੋ ਯਰਸ ਦਨਾ ਅੰਗਤੀ ਕਰਕਿਲ ਜ਼ਿਲ੍ਹਾ ਖੁਰੀਆ ਨੁਕਸਾਮ ਸਿਗਾ ਯਰਸ ਫਨਖੇ ਤਾਂ ਸੇ ਬੋਮ ਬੁਸਾਦੀਆਂ ਨੂੰ ਦੁਨ ਲਯੋਂ ਹੁੰਦਾ ਯਾ ਮਿੰਨ
0: ਖੁਦਾ ਕਾ ਫਜ਼ਲ ਵ ਕਰਮ ਹੈ ਜੋ ਕਿੰਗ ਅਤੀ ਬੋਮ ਬੁਸਾਨਾਂ ਦਕਸਾ ਕਾਫੀ ਹੱਦ ਤੱਕ ਦੁਨ ਲਯੋਂ ਹੁੰਦਾ ਜੋ ਮੈਕਸਿਮਮ ਅਤਾ ਦਿਆ ਸਮਾਲ ਸਕੇਲ ਇੰਡਸਟਰੀ ਸੇ ਨਮਨ ਕਿਮੋ ਦੁਕ ਜੋ ਜੈਸੇ ਕਿ ਟੇਲਰਿੰਗ ਵੈਲਰਿੰਗ ਮਨ ਗਰ ਗਰ ਮੇ ਤਕਰੀਬਨ ਮਹੱਲਾ ਮਹੱਲਾ ਨੁਕ ਅਤੀ ਕਮਸ ਕਮ ਬੁਮੋਰੀ ਇਸ ਗੁੰਚਲਮ ਸੇਲ ਵੈਲ ਬਿੰਦੁ ਜੋ ਦਕਸਾ ਨਾ ਦੁਕ ਸਨ ਬਿਜ਼ਨਸ ਬਚੇ ਤਰੀਕੇ ਦੁ ਯਾਨੀ ਕਿ ਬਾਹਰ ਸਾਮਾਨ ਲਾਤਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਇੰਟਰਨੈਟ ਮਤਲਬ ਡਿਜੀਟਲ ਮੀਡੀਆ ਯੂਜ਼ ਬਸੇ ਸਾਮਾਨ ਸਕਸੇਲ ਵੈਲ ਬਿੰਦੁ ਜੋ ਛਾਨਾ ਬੈਸੇ ਤੇ ਕੋਆਰਡੀਨੇਟਰ ਅਚਸ ਉਦੋਂ ਲੰਗ ਰੋਕਸ ਬਾਜੂ ਅਚਸ ਦੀ ਸਰਵਿਸ ਸੈਂਟਰ ਸਾ ਦੋਨ ਗਾਂ ਮੇ ਫਿਲਾਂ ਸਰਵਿਸ ਸੈਂਟਰ ਸਾ ਰੋਂਦੁ ਜੈਸੇ ਕਿ ਮਤੀ ਯੁਲਾ ਇੰਟਰਨੈਟ ਹੀ ਕੋਈ ਸੈਂਟਰ ਸੀ ਫੈਸ਼ਨ ਕਾ ਤੋ ਉਨ ਕੇ ਲਈ ਵੀ ਹਮ ਅਚਸ ਫਾਈਨੈਂਸ਼ੀਅਲ ਸਪੋਰਟ ਬਾਤ
1: ਦਰੇ ਅਤਾ ਯੂਟਿਲ ਦਨ ਫਿਲਾਗਾ ਯਾ ਚਮ ਸਿਗੰਤਸ ਸਨਾ ਬਸੰਗ ਦਰੇ ਦਾ ਪਨੇ ਸਰਕਾਰੀ ਸ਼ੋਸ ਮਰਕਜ਼ੀ ਸਰਕਾਰੀ ਚਮ ਤੇ ਪਨੇ ਰੋਕਸ ਬੇ ਗਚੁਕ ਚਿਕੇ ਦਾ ਦਿਆ ਨੂੰ ਯਰਗਿਆ ਸਿਉਂ ਸੇ ਜੋ
0: ਤਾ ਯੂਟਿਲ ਦਨ ਰਿਆਬ ਨਾ ਨਾ ਅਤਾ ਸਖਸਿਕ ਜੇਕੀ ਇੜੀਆ ਸਖਸਿਕ ਇਸ਼ੂ ਰਿਕ ਸੋ ਜੋ ਜਨ ਕੇ ਹਕੂਮਤ ਨਾ ਤੀ ਯੂਟੀ ਅਲਗ ਸੋ ਪਾ ਦੋਸ ਬਸ ਸਖਸਿਕ ਹਿੰਡਰੈਂਸ ਲੁ ਜੋ ਉਮੀਦ ਤੋ ਯੋਂ ਮੇ ਵਾਕ ਸੁਨਾ ਨੂੰ ਦਿਕੰ ਲਸ਼ ਸੋ ਜੋ ਇਨਸ਼ਾਅੱਲਾ ਮਤਿਰ ਰੰਗ ਇੜੀਆ ਕਾ ਇੱਕ ਬ੍ਰਾਂਚ ਇੱਕ ਤੋ ਸਿਕ ਯੰਗ ਕੰਪਲੀਟਲੀ ਫੈਸੇ ਪੂਰਾ ਹੋਲ ਲਦਾ ਰੰਗ ਨੂੰ ਮਤੀ ਮਤੀ ਡਿਸਟ੍ਰਿਕਟ ਸਮਾ ਨਿਊਲੀ ਜੋ ਫਾਰਮ ਡਿਸਟ੍ਰਿਕਟ ਹੈ ਉਨਮੇ ਵੀ ਇਹ ਕੰਮ ਕਰੇ ਹੋਪ ਕਰ ਰਹਾ ਹਾਂ
1: ਛਨ ਗੁਲਦਾਰ ਸਾਹਿਬ ਜੇ ਕੇ ਇੰਡੀਆ ਕਰਕਿਲੀ ਚੋਕਸਨਾ ਦਸਨ ਇੰਟਰਪ੍ਰੀਨਰਸ਼ਿਪ ਵੀ ਗਚੂ ਹੈ ਦਸ ਯੰਗ ਗਚੂ ਸਿਲਾਸਟ੍ਰਿਕ ਇੰਦਸ ਕੋ ਕਿਉਂ ਚੁਪੀ
0: کس جو ازر نہ کتو دخسا جموں اینڈ کشمیر میں جس طرح چل رہا ہے دو سخش بس نہ کرگل دخسا مانا لداخ نو ہول لداخ ڈولن میں جو لیکن پھر بھی جس طرح جے اینڈ کے میں چل رہا ہے ممکن سکیم زین چو دے ازر نہ ٹرانسپورٹ سیکٹر انو گا چس ٹرانسپورٹیشن فی الحال تمت جو دونا یرا ازر نہ سکل ڈیولپمنٹ گاں تی کرگل نو باقی نوڈل ایجنسی نس دیو سٹرلن جو سکل ڈیولپمنٹ کا کافی لاز بین جیسے کہ اتے خاص کر سیاحت جو مت سولر انرجی فی الحال مانا دے سکوپ مانا کھیمو دک جو چھانا ہینڈی کرافٹ ہے نا یوت جو اتی خوبانی کنگ مانا منگمو دک جو چسبن اتی خوبانی سیدھا کران اتس دی گنا ڈپارٹمنٹ یوس کھیت کونس پیک بس باہر لگا لے جو چھانا اتی پیکیجنگ اودن لا دک اودے آئل چوچا الگ الگ جام چوچا باقی بائی پروڈکٹس منگمو چوان چھ دک جو اتی خوبانی اودن سو سن چھانا اودو نین چھ دک جو یان تیجزونی سکیم زین چو جو بومو سافیلا مانا پارٹیکولرلی مانا بومو سافیلا چھن دیا نو بومو سانگا تا کافی رخ شچا دک جو چھوٹے چھوٹے دیا یونٹ سافیلا ماتی پی ایم ای جی پی زین چو جو پرائم منسٹر امپلائمنٹ جنریشن پروگرام چھد جو ڈاکسا انڈسٹریز نوڈل ایجنسی ان چھت ماتی انڈسٹریز ان کو ماتی انڈسٹریز او دیکا صنعتی مرکز ماتی ڈپارٹمنٹ دی جو کون چھنا دیا نو اتا ہائی لیول مطلب چھو تو گئی بزنس با دینو گاتا سروس ہو مینوفیکچرنگ ہو یا باقی ایگرو ایلائٹ سیکٹر گائے اتنا کتو جو دونیا نو کھو رخ ستھوپ چین جو دیون گاگ مانگ آتا دخصہ یاں سکیم چین ڈولین جو گاو جین کیا ڈولین جو اے ایس ڈی پی زین چیو جو ایکسلریٹنگ سکل ڈیولپمنٹ پروگرام زین چی دو تھاگرین سی مالسان یاں دینا یول پین گا چوک چی شی دو ایکسپلور بے فیلا دولا یارگیس تم فیلا دے سکیم ڈولین جو چھانا دی سکیم پونگ اگر لداخ ہیں کتو ڈولن کتو دیوں گاتی یوتھ سا گاتی لوکل اکنامک بوسٹ بے فیلا لے گنا فنتوخ چن چچا دوپو جو کسا
1: گلزار صاحب تانا تا وقت پونگ نینسے ہوت چھانا یرا دو چوک سی یاری زہن ڈولین جو گاتی دی ڈپارٹمنٹ شخص نا گاتی کرگیری میمان سن لا خاص کر جوان ان لا شربا نا چون لا پنکی شوک
0: نوجوان سے گورنمنٹ

0: ਨਰਗਿਆਲਾ ਲਾਜ਼ੂ ਖਸਾ ਨੀ ਕਕਾ ਯਾਰਿਸ ਗਤੀ ਹਕੂਮਤੀ ਆਮਤੀ ਜਾ ਖੋਏ ਹਕੂਮਤੀ ਕਨਾ ਯਾਮਤੀ ਕਾਉਂਸਲ ਹੀ ਕਰਨਾ ਚਾਹ ਯਾਰੀ ਜੁਆ ਯੂ ਤਾ ਕਿ ਇਹ ਤੇ ਜੀ ਤੋ ਗੱਲਾ ਲਾਸ ਪਿੰ ਦੁਕ ਦੁਨੀਆਂ ਦੋਨੀ ਇਟ ਬਨ ਕਤੋ ਗਤੀ ਗਰੀਬ ਗੋਰਬਾ ਲੇਕਿ ਨਫਨ ਕੇ ਚਾਚਾ ਦੁਕ ਸੇ ਬਖਸ਼ਿਸ਼
1: ਤਸਾਂ ਅਚੇਸ ਖੋਆ ਸਿਰ ਜਾ ਐਲਜੀ ਸਾਬ ਰਕੇਸ਼ੀ ਬਸ ਬਿੰ 2000 ਅਤਰ 20 24 ਸੇ ਮੀਡੀ ਮਿਸ਼ਾ ਸਾਬ ਯੋਂ ਸੇ ਨਗਾ ਚੇ ਖੋਆ ਰਕੇਸ਼ੀ ਬਸ ਮੇ ਕਿ ਬੁਲਟੀ ਭਿਆ ngachi district hospital la ngata kunte ba ju era jela ka to hamesha khola ngati number pa bandi blood pe khyo jare doctor ni sang surgery chao yo ngata emergency kho sa yang ngata se bat ki ngacha di point blood di point punching is sumchir koset no mana ta de ka available son ju se bane kho surgery shuru bat the time bika era jela chindu ngari personal gadi khata ga donor kho char ko sa garcha gal la chare de time bika che kho sir madati pya government la da bas me ki ngacha ambulance agar ka to donate bana taki ngache donor ਕਿਉਂ ਮਾ ਚਾਚਾ ਚਿੰਦੁਕ ਬਾਕੀ ਗਰੀਬ ਗੁਰਬਾ ਪੇਸ਼ੈਂਟ ਕਾ ਤੁਸੂ ਸਿਨੈਰੋ ਨਾਲ ਰਿਫਰ ਬਣਾ ਕਾ ਤੋ ਖੋ ਆਦਾ ਖਰਚਾ ਗਾ ਤੇ ਫ੍ਰੀ ਆਫ ਕਾਸਟ ਦੇ ਦੰਦ ਐਗਜ਼ਿਸਟ ਬਿੰ ਜੂ ਦੇ ਕਰਾ ਬੀਡੀ ਮੀ ਸ਼ਾਸ ਦੇ ਕਰਾ ਦਲਾ ਬਸਤਾਂਸ ਬਿੰ ਡੀਸੀ ਸਾਹਿਬ ਆਦਾ ਡੀਸੀ ਸਾਹਿਬ ਇਸ ਐਨਐਚਪੀਸੀ ਤਾਸ ਬਿੰ ਲੇਕਿਨ ਧਰਾ ਸੁਕ ਪਾ ਚਾ ਮਾ ਦੇ ਦੇ ਚਾ ਮਾ ਤੋ ਰਕੇਸ਼ ਬੁਦਾਈ ਨਗਰ ਖੋ ਆ ਕਾ ਤੋ ਤਾ ਮਾ ਐਂਚੇ ਗੋ ਨਾ ਚਾ ਸੋਸ਼ਲ ਲਗਾ ਐਂਬੁਲੈਂਸ ਤਾ ਨਾ ਮਨਾ ਅੜਿਆਲ ਬਾ ਚਾ ਚਾ ਬਸ
0: ਇਨਸ਼ਾਅੱਲਾ ਇੰਤੀ ਲਾਸ ਪੁਲੇਗੀ ਨਰਗਿਆਲਾ ਇਨਸ਼ਾਅੱਲਾ ਹਕੂਮਤ ਇਸਦਿਕਾ ਨਜ਼ਰ ਬੁਕ ਯਾਰਿਸ ਆਖਿਰ ਪਿਕਾ ਯਾਰੀ ਚੰਗ ਅਤੀ ਪ੍ਰੋਗਰਾਮ ਯਨ ਖਨੁੱਲਾ ਚੰਗ ਯਾਰੀ ਫ੍ਰਿੰਚੋ ਤਾ ਬਖਸ਼ਿਸ
1: ਬਖਸ਼ਿਸ ਨਾ ਜਾ ਜ਼ਰਤ ਗਤੀ ਦਿਨਿੰਗ ਗਤਾ ਅੰਗਿਆ ਨੇ ਨਤਖਨ ਮਿਮਾਸ ਗਤੀ ਕਾਰਗਿਲ ਡਿਸਟ੍ਰਿਕ ਕੀ ਕਿ ਬਲੱਡ ਟਾਂਚਾਸ ਪੁਚੰਗ ਓਨੀ ਲਾਸ਼ਿਮੈਂਟ ਚਾਂ ਦੇ ਨਤਖੀਕ ਮਨੇ ਮੇਦਿਆ ਸੋਂ ਯੰਤਾਂ ਨਾਮ ਬੁਲਟ ਤਾਂ ਨੂੰ ਨਾਚਾ ਨਾ ਕੰਟੈਕਟ ਬਣਾ ਡੀ ਅਗਰ ਨਾਚਾ ਨਾ ਕੰਟੈਕਟ ਕਰ ਤੋ ਮਿੱਛੇ ਸੁਲਾ ਤੇ ਨਿੰਦਾਂ ਡਿਸਟ੍ਰਿਕਟ ਹਸਪਤਾਲ ਲਾਉ ਸੰਗਤੀ ਸਮਾ ਕਮਰ ਅਲੀ ਆਖੋ ਨੂਰਲ ਹਸਪਤਾਲ ਦੇ ਕੌਂਸਲ ਦੇ ਨੂੰ ਬੁਲਟ ਬਿਆ ਸੋ ਸੇ ਬੁਲਟ ਤਾਂ ਨਾ ਦੋ ਮਹੀਨੇ ਕਰ ਤੰਤਾਂ ਬਾਜ਼ਾਰ ਲਾਇ ਨਾ ਕਰ ਤੋ ਬਾਜ਼ਾਰ ਲੰਗਤੀ ਪੁਰਾਣਾ ਡਿਸਟ੍ਰਿਕਟ ਹਸਪਤਾਲ ਨੂੰ ਦੇਖਾ ਤੀ ਬੁਲਟ ਬਿਆ ਗਿਓ ਦੇ ਸੋ ਸੇ ਤੇ ਸਤਾਂ ਨਾ ਲੇਕਿਨ ਬੁਲਟ ਤਾਂ ਚਸ ਬੁ ਅੰਗਾ ਜਨਤਾ ਦੇ ਮੈਸੇਜ ਤਾਂ ਕੀ ਅੜਗਿਆਲਬਾਈ ਨਾ ਤਾਂ ਰਗੈ ਨੁਕ ਨਤ ਯੋ ਚਮਿੰ ਯਾਰਾ ਜੇ ਨਾ ਸਮਾ ਖਰਪ ਗਰ ਸੋ ਗਤੀ ਗਾੜੀ ਇੰਜਨ ਵਾਇਲ ਮਿਸਾਲ ਚ ਲਗਾ ਗਾੜੀ ਇੰਜਨ ਆਇਲ ਪੂ ਮੋਟਾ ਛੇ ਹਿਸਾਬ ਨਾ ਗਾਡੀ ਟੈਨ ਟੈਨ ਬਚਿਨ ਇੰਜਨ ਪੂਰਾ ਲੋਕ ਛਚਿਨ ਦੈਟਸ ਉਹ ਲਗਾ ਤਿਰ ਗੋਇਨ ਯੋਟ ਕਨ ਖਸਕ ਕੁਖੋਰ ਗੋਇ ਜਖਸੇ ਨੰਗ ਅਤਾ ਫੰਚਾ ਮੇ ਨੇਰਾ ਸਿਰਫ ਨਤ ਕਿਉਕ ਚਾਨਾ ਕਲੇ ਛਚਿਨ ਲਿਹਾਜ਼ਾ ਦੇ ਕੇ ਸੁਮਾ ਖਾਕ ਪੁਤਾ ਮਨ ਗਾਡੀ ਇੰਜਨ ਆਇਲ ਚੇਂਜ ਬਖਨ ਚੋਸਲਾ ਇਹਰਾ ਸੁਮਾ ਖਾਕ ਯੋਨ ਛਚਿਨ ਚਨੇਰਾ ਗੋਇਨ ਨਤ ਚਾਲੂ ਛਮਿਨ ਚਾਨਾ ਜਾਂ ਨੀ ਰੁਕੇਸ਼ਿਨ ਕੀ ਗਾ ਟੀਮ ਇਮਾਜ਼ ਦਾ ਗਿਆਨ ਨੋਟ ਕਨ ਲਕੀ ਗੋਇਨ ਸ਼ਸਤੇ ਬਸੇ ਕਿ ਸੁਆ ਜ਼ਰੂਰਤ ਮਨ ਲਾ ਖਾਕ ਤਾ ਚਾਤਾ ਕਿ ਅਤਾ ਕਰਖੇ ਚਰਚਿਤ ਅਖਰਤ ਯੰਤਾ ਨੋਰੇਗਾ ਛੋਕ ਸਮਸਗਾਤੇ ਜੇ ਨਿਯਤ ਚੀ ਬਸਤਾ ਦੇ ਫੇ ਦੇ ਦੁਨੀਆ ਤੇ ਗਾਤਾ ਸੁਈ ਜ਼ਾਂ ਫੇ ਸੁਸ ਬੇ ਸੁਚੀ ਲਾ ਬੇ ਦੁਗਾਤੇ ਅਖਰਤ ਲਗਾਤਾ ਅਰਕੇਲੇ ਛੋਕ ਸਮਸੇ ਦਿਤਸਾ ਗਾਤੇ ਡੋਨੇਟ ਬੇ ਨੋ ਹਮੇਸ਼ਾ ਜ਼ਰੂਰਤ ਮਲ ਲਾ ਚਾਨੀ ਯੰਤਾ ਦੇ ਰਿਕੇਸ਼ਨ ਕੀ ਯੂੰ ਸੇ ਗਾਚਾ ਨੰਬ ਮਨ ਲਾ ਖੁਦ ਬਸੇ ਬਿਜਾਤਸਾ ਖਰਤ ਤਾਂ ਜਿਸ ਕੋਸ ਖੰਲਾ ਜ਼ਰੂਰਤ ਮਲ ਲਾ ਖਰਤ ਤਾਂ ਕੋ ਜਨਤਾ ਸੌਫ ਤਾਂ ਜੀ ਬਾਕੀ ਹਰ ਕੋਈ ਗਮਸ ਦੁਆ ਬੇ ਚਿੰਦ ਹਮੇਸ਼ਾ ਗਾਤਾ ਜੇਦੀ ਬੂਆ ਚਰੇ ਸੀ ਯਾਰਾ ਸੇਤਾ ਸੀ ਯਾਰਾ ਤਰਕੀ ਤਾਂ ਸੀ ਜਿੰਚਿਕ ਦਿਆਂ ਵਾ ਤਾਂ ਅੱਛੀ ਹੈ ਟਿਕ ਦਿਆਂ ਇਹ ਮੈਸੇਜ ਇੰਚ ਆ ਤੇ ਮੋਸ ਲੈ
0: ਅਖਸ਼ੀਸ ਕਸ਼ਾ ਉਹ ਜੂ ਚਰੀ ਮੂ ਇਸ ਲਈ ਕਿ ਨਰਗਲ ਮੁਸ ਇਨਸ਼ਾਅੱਲਾ ਅਤੀ ਪ੍ਰੋਗਰਾਮ ਵੀ ਕਿਨਾ ਪ੍ਰੋਗਰਾਮ ਯਾਨ ਖਾਨ ਅੱਲਾ ਫਨ ਕੀ ਥੋਪ ਤੁਕ ਯਾਨ ਸਰਚੀ ਗਰਾ ਉਹ ਜੂ ਚਰੀ ਮੂ ਜੀ ਅਸਲਾਮ ਅਲੈਕੁਮ ਦਰੇ ਸੱਪੇ ਯਾਨ ਤੇ ਸਟ੍ਰੀ ਸੇ ਗਿਆਨ ਇੰਚ ਪਿੰ ਕਾਕਾ ਨਾਸਿਰ ਹੁਸੈਨ ਜ਼ਾਇਦੀ ਕਨਾ ਕਸਤਾ ਪ੍ਰੋਗਰਾਮੀ ਛਾਂਸੇ ਕਾ ਸੁਤਖੀ ਗੰ ਪ੍ਰੋਚੂਏ
2: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ